0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਦੇ ਨਾਲ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਅਨ ਮਿਕਸ ਤੇ ਅੱਜ ਦਾ ਪਹਿਲਾ ਘੰਟਾ ਆ ਪੰਜਾਬੀ ਵਿਆਹ ਦੀ ਇੱਕ ਬਹੁਤ ਖਾਸ ਕਿਰਦਾਰ ਦੇ ਨਾਮ ਬਚੋਲਾ। ਰਿਸ਼ਤੇ ਕਰਵਾਉਣ ਵਾਲੇ, ਫੈਮਲੀਜ਼ ਨੂੰ ਮਿਲਵਾਉਣ ਵਾਲੇ ਤੇ ਵਿਆਹ ਵਾਲੇ ਦਿਨ ਆਪਣੇ ਆਪ ਨੂੰ VIP ਸਮਝਣ ਵਾਲੇ। ਪਰ ਅੱਜ ਦੇ ਜ਼ਮਾਨੇ ਵਿੱਚ ਬਚੋਲੇ ਦੀ ਇੰਪੋਰਟੈਂਸ ਉਨੀ ਹੀ ਆ ਜਾਂ ਨਹੀਂ? ਤੁਸੀਂ ਮੇਰੇ ਨਾਲ ਜੁੜੇ ਰਹੋ।
1: Premier Asian Mix, East FM.

0: ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਦੇ ਨਾਲ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਅਨ ਮਿਕਸ ਤੇ ਹੁਣ ਪੰਜਾਬੀ ਫੈਮਿਲੀਜ਼ ਵਿੱਚ ਵਿਚੋਲਿਆਂ ਦਾ ਰੋਲ ਇੱਕ ਟਾਈਮ 'ਤੇ ਬਹੁਤ ਹੀ ਵੱਡਾ ਹੁੰਦਾ ਸੀ ਉਹ ਸਿਰਫ ਇਹ ਨਹੀਂ ਕਹਿੰਦੇ ਸੀ ਕਿ ਮੈਨੂੰ ਕੋ ਮੇਰੇ ਕੋਲ ਰਿਸ਼ਤਾ ਆਇਆ ਵਿਚੋਲੇ ਨੂੰ ਅਕਸਰ ਦੋਨੋਂ ਫੈਮਿਲੀਜ਼ ਬਾਰੇ ਪਤਾ ਹੁੰਦਾ ਸੀ ਕਿਹੜੇ ਘਰ ਦਾ ਮੁੰਡਾ ਆ ਕੁੜੀ ਕਿਹੜੀ ਫੈਮਿਲੀ ਦੀ ਆ ਫੈਮਿਲੀ ਦਾ ਸਵੇਰ ਕਿਵੇਂ ਦਾ ਆ ਲੋਕ ਕਿਵੇਂ ਦੇ ਨੇ ਖਾਨਦਾਨ ਕਿਵੇਂ ਦਾ ਆ ਮਤਲਬ ਅੱਜ ਦੇ ਜ਼ਮਾਨੇ ਵਿੱਚ ਜਿਹੜੀ ਰੀਸਰਚ ਅਸੀਂ ਔਨਲਾਈਨ ਅਤੇ ਸੋਸ਼ਲ ਮੀਡੀਆ ਅਤੇ ਮਿਊਚੁਅਲ ਫਰੈਂਡਸ ਨਾਲ ਕਰਦੇ ਹਾਂ ਉਹ ਸਾਰਾ ਡੇਟਾ ਵਿਚੋਲੇ ਦੇ ਦਿਮਾਗ ਵਿੱਚ ਹੁੰਦਾ ਸੀ ਆਈ ਮੀਨ ਹਾਓ ਇੰਪ੍ਰੈਸਿਵ ਅਤੇ ਸਭ ਤੋਂ ਇੰਪੋਰਟੈਂਟ ਗੱਲ ਲੋਕ ਵਿਚੋਲਿਆਂ ਦੀ ਗੱਲ 'ਤੇ ਭਰੋਸਾ ਕਰਦੇ ਸਨ ਉਹ ਕਹਿੰਦਾ ਫੈਮਿਲੀ ਬਹੁਤ ਚੰਗੀ ਆ ਅਤੇ ਬਸ ਜੀ ਡਿਸਕਸ਼ਨ ਖਤਮ ਅੱਜ ਅਸੀਂ ਕਹਿੰਦੇ ਹਾਂ ਪਹਿਲਾਂ ਸੋਸ਼ਲ ਮੀਡੀਆ ਅਕਾਊਂਟ ਦਿਖਾਓ ਉੱਥੇ ਕੀ ਲਿਖਿਆ ਕਿਹੜੀਆਂ ਫੋਟੋਆਂ ਪੋਸਟ ਕੀਤੀਆਂ ਨੇ ਮਿਊਚੁਅਲ ਫਰੈਂਡਸ ਕੌਣ ਨੇ ਪਹਿਲਾਂ ਵਿਚੋਲਾ ਕਹਿੰਦਾ ਸੀ ਮੈਂ ਪਰਸਨਲੀ ਉਹਨਾਂ ਨੂੰ ਜਾਣਦਾ ਆ ਅਤੇ ਇਹ ਸੈਂਟੈਂਸ ਹੀ ਵੈਰੀਫਿਕੇਸ਼ਨ ਉਹ ਇਹ ਇਨਫ ਹੁੰਦਾ ਸੀ ਸਾਰਿਆਂ ਲਈ ਪਰ ਵਿਚੋਲੇ ਦਾ ਅਸਲ ਕੰਮ ਦੋ ਲੋਕਾਂ ਨੂੰ ਮਿਲਵਾਉਣਾ ਹੀ ਨਹੀਂ ਸੀ ਉਹ ਦੋ ਫੈਮਿਲੀਜ਼ ਨੂੰ ਕਨੈਕਟ ਕਰਦੇ ਸਨ ਅਤੇ ਜਿੱਥੇ ਫੈਮਿਲੀਜ਼ ਇਨਵੋਲਵਡ ਹੋਣ ਉੱਥੇ ਵਿਸ਼ਵਾਸ ਬਹੁਤ ਵੱਡੀ ਚੀਜ਼ ਹੁੰਦੀ ਆ ਪਰ ਸਵਾਲ ਇਹ ਆ ਕਿ ਅੱਜ ਦੀ ਜਨਰੇਸ਼ਨ ਨੂੰ ਵਿਚੋਲੇ ਦੀ ਉਨੀ ਲੋੜ ਆ ਜਾਂ ਨਹੀਂ
1: is East FM, Kenya's premier Asian mix.

0: और प्लेटफॉर्म मिल रहा है ते लीग नू फैंस वालों चंगा रिस्पांस भी मिल रहा है ते आखिर विच साडे अपने केनिया दे दी एक इंपॉर्टेंट खबर President William Ruto ne foreign nationals valo kite jare small scale businesses te hawking de khilaf crackdown da hukm ditta ya jo 7 september nu shuru hon di gal kiti gayi ya e kenya vich rende sade punjabi business community layi e relevant ya ehe karke affected lokan nu nave rules te apne permits di position zarur tusi check karo te legislation te bina tusi apne aap nu familiar karo aisi aaj de global punjabi news morta to kenya tak Punjabi music, Sikh youth, cricket ਤੇ community ਨਾਲ ਜੁੜੀਆਂ ਕੁਝ ਖਾਸ ਖਬਰਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਜਾਓ ਪੰਜਾਬੀ ਦਿਲ ਹਮੇਸ਼ਾ ਪੰਜਾਬ ਨਾਲ ਜੁੜਿਆ ਰਹਿੰਦਾ ਆ ਮੈਂ ਹੂੰ ਸੋਨੀ ਤੇ ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਅਨ ਮਿਕਸ
1: ਫੇਵਰਿਟ ਸੌਂਗਸ ਯੂ ਗਰੂ ਅਪ ਲਿਸਨਿੰਗ ਟੂ
2: ਮੈਂ ਕੋਈ ਐਸਾ ਗੀਤ ਗਾਉਂ
1: ਐਂਡ ਦ ਪ੍ਰੀਮੀਅਰ ਮਿਕਸ ਆਫ ਟੂਡੇ
3: ਯੇ ਜੇ ਸ਼ੇਰ ਖੁੱਲ ਗਏ
1: ਈਸਟ ਐਫ ਐਮ

0: 7:07 ਮਿੰਟ ਹੋ ਗਏ ਨੇ ਤੇ ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਦੇ ਨਾਲ ਔਨ ਈਸਟ ਐਫਐਮ ਕੈਨੀਅਸ ਪ੍ਰੀਮੀਅਰ ਏਸ਼ੀਆ ਮਿਕਸ ਤੇ ਹੁਣ ਅਸੀਂ ਪੰਜਾਬੀ ਵਿਆਹ ਦੀ ਇੱਕ ਹੋਰ ਪੁਰਾਣੇ ਰਿਵਾਜ ਬਾਰੇ ਗੱਲ ਕਰਾਂਗੇ ਤੇ ਉਹ ਹੈਗਾ ਦੇਣ ਲੈਣ ਸਗਨ ਗਿਫਟਸ ਕੱਪੜੇ ਸੋਨਾ ਕੈਸ਼ ਦੇਣਾ ਲੈਣਾ ਪਿਆਰ ਦੀ ਨਿਸ਼ਾਨੀ ਆ ਜਾਂ ਅੱਜ ਦੇ ਜ਼ਮਾਨੇ ਵਿੱਚ ਇਹ ਇੱਕ ਪ੍ਰੈਸ਼ਰ ਬਣ ਰਿਹਾ ਆ ਤੁਸੀਂ ਮੈਨੂੰ ਦੱਸੋ ਤੇ ਮੈਸੇਜ ਭੇਜੋ ਔਨ ਵਟਸਐਪ ਨੰਬਰ 0701-106-106 ਤੇ ਅਸੀਂ ਗੱਲ ਕਰਾਂਗੇ
1: Plays more of your Bollywood favorites.
2: Gulabi saadi ani lali lal lal.
3: Oh mahi, kitno ki love story aan, kesariya tera.
1: Bunty Stefan, Kenya's premier Asian mix. What?

0: ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਦੇ ਨਾਲ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਆ ਮਿਕਸ। ਹੁਣ ਪੰਜਾਬੀ ਵਿਆਹ ਵਿੱਚ ਇੱਕ ਗੱਲ ਜ਼ਰੂਰ ਤੁਸੀਂ ਸੁਣੀ ਹੋਵੇਗੀ, ਉਹਨਾਂ ਨੇ ਆਪਣੀ ਕੁੜੀ ਦੇ ਵਿਆਹ 'ਤੇ ਇੰਨਾ ਦਿੱਤਾ ਅਤੇ ਬਸ ਜੀ ਹੁਣ ਕੰਪੈਰੀਜ਼ਨ ਸ਼ੁਰੂ, ਉਹਨਾਂ ਨੇ ਇੰਨਾ ਕੀਤਾ ਫਿਰ ਅਸੀਂ ਘੱਟ ਕਿਵੇਂ ਕਰੀਏ। ਅਤੇ ਸਭ ਤੋਂ ਡੇਂਜਰਸ ਸੈਂਟੈਂਸ, ਆਈ ਥਿੰਕ ਮੈਂ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਸੀ, ਉਹ ਹੈਗਾ ਸੈਂਟੈਂਸ ਕਿ ਲੋਕ ਕੀ ਕਹਿਣਗੇ। ਇਹ ਘੰਟਾ ਅਸੀਂ ਗੱਲ ਕਰਾਂਗੇ ਦੇਣ ਲੈਣ ਦੀ ਗੁੱਡ ਸਾਈਡ ਦੀ ਵੀ ਅਤੇ ਉਹ ਪ੍ਰੈਸ਼ਰ ਦੀ ਵੀ ਜੋ ਕਈ ਵਾਰ ਇਹ ਟ੍ਰੈਡੀਸ਼ਨ ਦੇ ਨਾਲ ਜੁੜ ਜਾਂਦਾ ਆ। ਕੀ ਇਹ ਟ੍ਰੈਡੀਸ਼ਨ ਅੱਗੇ ਵੀ ਉਸੇ ਤਰ੍ਹਾਂ ਚੱਲੂਗੀ ਜਾਂ ਹੁਣ ਇਹ ਹੌਲੀ ਹੌਲੀ ਆਊਟਡੇਟਿਡ ਹੋ ਰਹੀ ਆ। ਅਤੇ ਨਾਲ ਹੀ ਨਾਲ ਮੈਂ ਤੁਹਾਨੂੰ ਫੇਤੀ ਰਿਮਾਇੰਡ ਕਰਾਂ ਅੱਜ ਦੀ ਪੁਜਾਰਤ ਬਾਰੇ। ਸੋ ਅੱਜ ਦੀ ਪੁਜਾਰਤ ਹੈ, ਨਾ ਮੈਂ ਖਾਵਾਂ ਨਾ ਮੈਂ ਪੀਵਾਂ ਫਿਰ ਵੀ ਰੋਜ਼ ਵੱਡਾ ਹੋਵਾਂ, ਨਾ ਮੈਂ ਤੁਰਾਂ ਨਾ ਮੈਂ ਭੱਜਾਂ ਫਿਰ ਵੀ ਅੱਗੇ ਹੀ ਅੱਗੇ ਜਾਵਾਂ, ਦੱਸੋ ਕਿ ਮੈਂ ਕੀ ਹਾਂ। ਮੈਂ ਫੇਤੀ ਕਹੂੰਗੀ, ਨਾ ਮੈਂ ਖਾਵਾਂ ਨਾ ਮੈਂ ਪੀਵਾਂ ਫਿਰ ਵੀ ਰੋਜ਼ ਵੱਡਾ ਹੋਵਾਂ, ਨਾ ਮੈਂ ਤੁਰਾਂ ਨਾ ਮੈਂ ਭੱਜਾਂ ਫਿਰ ਵੀ ਅੱਗੇ ਹੀ ਅੱਗੇ ਜਾਵਾਂ, ਦੱਸੋ ਕਿ ਮੈਂ ਕੀ ਹਾਂ। ਐਂਡ ਮੈਨੂੰ ਕਈ ਗਲਤ ਜਵਾਬ ਮਿਲੇ ਆ, ਸੋ ਆਈ ਥਿੰਕ ਮੈਂ ਹੁਣ ਤੁਹਾਨੂੰ ਇੱਕ ਕਲੂ ਦਊਗੀ। ਸੋ ਇਹ ਇੱਕ ਚੀਜ਼ ਆ ਕਿ ਹਰ ਬੰਦੇ ਕੋਲ ਆ, ਇੱਕ ਬੱਚੇ ਦੀ ਡਿਫਰੈਂਟ ਹੋਊਗੀ, ਇੱਕ ਐਡਲਟ ਦੀ ਡਿਫਰੈਂਟ ਹੋਊਗੀ ਅਤੇ ਇੱਕ ਬਜ਼ੁਰਗ ਦੀ ਡਿਫਰੈਂਟ ਹੋਊਗੀ। ਇਹ ਕਿਹੜੀ ਚੀਜ਼ ਆ ਤੁਸੀਂ ਮੈਨੂੰ ਵਟਸਐਪ ਮੈਸੇਜ ਕਰਕੇ ਦੱਸੋ ਕਿ ਇਹਦਾ ਜਵਾਬ ਕੀ ਆ। ਔਨ ਵਟਸਐਪ ਨੰਬਰ 0701 106 106।
1: East FM, Kenya's premier Asian mix.